ਜਿਮੀ ਰਿਕਾਰਡ ਦੇ ਡਿਜੀਟਲਕਰਨ ਤੇ ਆਧੁਨਿਕਕਰਨ ਸਬੰਧੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਪਾਰਦਰਸ਼ੀ ਤੇ ਤਕਨੀਕੀ ਤੌਰ ਉਪਰ ਚਲਾਏ ਜਾ ਰਹੇ ਮਾਲ ਮਹਿਕਮੇ ਪ੍ਰਸ਼ਾਸਨ ਪਰ ਜ਼ੋਰ ਦਿੱਤਾ। ਮੁੱਖ ਸਚਿਵ ਨੇ ਤਹਿਸੀਲਦਾਰੇ ਕੀ ਨਿਰਦੇਸ਼ ਦਿੱਤੇ ਜੇ ਉਹ ਇਹ ਯਕੀਨੀ ਬਣਾਉਣ ਜੇ ਪ੍ਰਮਾਣਿਕ ਡਿਜੀਟਲ ਰਿਕਾਰਡ ਸਾਰਵਜਨਿਕ ਖੇਤਰ ਪਰ ਉਪਲਬਧ ਕਰਵਾਇਆ ਜਾ ਸਕੇ। ਅੱਜ ਪੂਰੇ ਜੰਮੂ ਕਸ਼ਮੀਰ 'ਚ ਈਦ ਉਲ ਅਧਾ ਬਕਰਈਦ ਦਾ ਤਿਉਹਾਰ ਬੜੀ ਖੁਸ਼ੀ ਅਤੇ ਮਜ਼ਹਬੀ ਅਕੀਦਤ ਕਨੇ ਮਨਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ 'ਚ ਅੱਜ ਈਦ ਦੀ ਖਾਸ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਲੋਕ ਇਸ ਸ਼ੁਭ ਤਿਉਹਾੜੇ ਉੱਪਰ ਇੱਕ ਦੂਏ ਕੀ ਸ਼ੁਭ ਕਾਮਨਾ ਦਿਆਰਦੇ ਹਨ। ਹਜ਼ਰਤ ਇਬਰਾਹਿਮ ਹੁੰਦੇ ਸਰਵੋੱਚ ਬਲੀਦਾਨ ਅਤੇ ਹਜ਼ਰਤ ਇਸਮਾਇਲ ਹੁੰਦੀ ਅਟੂਟ ਭਗਤੀ ਕੀ ਚੇਤਾ ਕਰਦੇ ਹੋਏ ਨਮਾਜ਼ੀ ਮਨੁੱਖਤਾ ਕੀ ਧਰਮ ਸਬਰ ਅਤੇ ਅੱਲਾ ਦੀ ਮਰਜ਼ੀ ਵਾਲੀ ਬਖੀ ਲਈ ਜਾਣੇ ਵਾਲੀ ਵਿਰਾਸਤ ਕੀ ਚੇਤਾ ਕਰਦੇ ਹਨ। ਜੰਮੂ 'ਚ ਜਾਮੀਆ ਮਸੀਦ ਤਲਾਬ ਖਟੀਕਾਂ ਅਤੇ ਹੋਰਨ ਮਸੀਤਾਂ 'ਚ ਵੱਖ ਬੋਰਡ ਆਸਿਆ ਜਾਰੀ ਕਾਰਕ੍ਰਮੇ ਦੇ ਮੁਤਾਬਕ ਵੱਖ ਵੱਖ ਥਾਰਿਆਂ ਉੱਪਰ ਈਦ ਦੀ ਖਾਸ ਨਮਾਜ਼ ਅਦਾ ਕੀਤੀ ਗਈ। ਜੰਮੂ ਦੇ ਬਾਜ਼ਾਰ ਈਦ ਦੇ ਮੌਕੇ ਉੱਪਰ ਖਾਸ ਰੌਣਕ ਅਤੇ ਸ਼ੈਲ ਸਜਾਏ ਗਏ ਹਨ। ਮੁਲਕੇ ਦੇ ਕਈ ਹਿੱਸੇ 'ਚ ਬਕਰੀਦ ਕੱਲ੍ਹ ਮਨਾਈ ਜਾਗ